ਮੂੰਹ ਸੜੀਂਦੇ ਸੱਜੜਾ ਸਾਥੀ ਸੱਡ ਨੀ ਵਿਲਹੀਅ ਜੇ ਵਥਾਣ ਤੇ ਤੋਡ ਨ ਤਵਾਰੀ ਹੇਡਾ ਹਾਂਜਾ ਥੀਨ ਬੁਰੇ ਹਿਨ ਬੰਭੋਰ ਮੇ।